0: ਉਦੋਂ ਬਾਦ ਖਾਈਓ ਕੀ ਹਵ ਬਾਜੂ ਦਾ ਸਾਰਾ ਪਾਣੀ ਹੋ
1: ਸਹੀ ਹੋ ਸਹੀ ਹੋ
2: ਇਹ ਸਾਥੀ ਉਹ ਗੁੰਡਾ ਹੋ ਵਿਸ਼ਵਾਸ ਨਗਰ ਇਨਹਰਕੋ ਕੁਨੇ ਵਿਸ਼ਵਾਸੀਲੋ ਚਰਿੱਤਰ ਹੁੰਦੈਨ ਓਏ ਮ ਕੀ ਭਨੀ ਰਾਜੁ ਸੁਣਦੇ ਤੁਸ ਲਾਈ ਕੀ ਭਨੇ
3: ਸੁਣੋ ਤਪੇ ਸੰਤੇ ਸਾਥੀਹਰੂਸਮ ਮਾਤ੍ਰ ਹੁੰਛ
4: ਹੋ ਆ ਮੇਰ ਭਾਈਹਰੂ ਹੁਨ
3: ਅਨਿ ਮੇਰੋ ਲਾਗੀ ਟਾਈਮ
4: ਪ੍ਰਾਈਵੇਸੀ ਚਾਹੀਏ ਹੈ
3: ਮਲਾਈ ਪਨਿ ਮੇਰੋ ਮਨਕੋ ਕੁਰਾਹਰੂ ਸੁਣਾਉਣ ਮਨਛ ਤਪੇਲਾਈ ਆਮ ਦੁਈ ਜਨਾ ਮਾਤ੍ਰ ਬਸੇਰ ਆਰਾਮਲੇ
4: ਓਕੇ
3: ਮਲਾਈ ਇਸਤੋ ਠੂਲੋ ਗਾਡੀ ਮਾ ਹੋਇਨ ਮਲਾਈ ਤਾਂ ਆਮ ਦੁਈ ਜਨਾ ਮਾਤ੍ਰ ਸਿੰਪਲ ਸਕੂਟਰ ਮਾ ਚੜੇਰ ਕਤੇ ਖੁੱਲਾ ਠਾਉਂਮਾ ਜਾਣ ਮਨਛ ਪੁਰ
4: ਸਕੂਟਰ ਮਾ ਕਿਹੜਾ ਸਕੂਟਰ ਚਾਹੀਏ ਉਟਾ
0: दाई दम दम नया स्कूटर आयो त्यो पनि इलेक्ट्रिक
5: दाई पिक अप पनि दामी छ डाडा डाडा जहाँ पनि चल्छ
0: दाई स्कूटर पनि इलेक्ट्रिक गाडी पनि इलेक्ट्रिक मजा छ
4: ओके गुड ठीक छ